0: ਹਿਮਬਿਹਿ ਰੱਖਾ ਤਿਰਵੂੰ
1: ਹਿਮਬਿਹਿ ਵੈਕਸੀਨ ਦੇਡੋਸ ਹਮਕੁਰੂੰ
0: ਸਾਬੂਨ ਲਾਗੇ ਅੱਦੋਵੂੰ
1: ਕੈਸਾ ਕਿੰਬੀ ਅਲਾਰਨਮਾ ਅੰਗਿਆ ਨੇਫੇ ਨਿਵਾ ਕੁਰੂੰ
0: ਹਿਮਬਿਹਿਗੇ ਐਵਸ ਅਲਾਮਾਤੇ ਹੁਰਨਮਾ ਮਾਸਕ ਏਲੂੰ
1: ਅਦਿ ਹਿਮਬਿਹਿਗੇ ਅਲਾਮਾਤੇ ਹੁਰਨਮਾ ਇਕ ਹੇਰਿਵੂੰ
0: ਹਿਮਬਿਹਿਗੇ ਅਲਾਮਾਤੇ ਫੇਣਿਜਨਮਾ ਲਸਨ ਕੁਰਬਾ ਸਿਹਿ ਫਰਵਾ ਹੋਦਵਾ
2: ਦਿਵੇ ਐਫਐਮ ਨੋਦਿ ਹੈ ਕੇ ਮੈਗਾਹਰਟਸ ਦਿਵੇਂਗ ਮੁਨਿਫੂ ਹੈ ਫਿਲਵਾ ਦੇਨੁਮੁਗਾ ਅਬਦੁਸ ਦਿਵੇ ਐਫਐਮ ਦਿਵੇਂ ਨਾਇਕੋ ਨੋਦਿ ਹੈ ਕੇ ਮੈਗਾਹਰਟਸ

ਮੇਰੇ ਨਵਫੀ ਤਾਂ ਸ਼ੋਅ ਸਕੂਰੀਆ ਗੇਂਦਾ ਨੂੰ ਅਗਰ ਤੇਰੀ ਸਿਮਾ ਹਮੇ ਕੁਰੀਆ ਗੇਂਦਾ ਸ਼ੋਅ ਕਾ ਬੈ ਵੇਰੇਲਾ ਮਾਸੇ ਕਤੇ ਫੁਰ ਹਮ ਕੋ ਲਾਵੇਂ ਅਡੋ ਹਮ ਕੇ ਫੁਰਸਤ ਲੀ ਬਿਕੇ ਮੇਦਣੀ ਵਰ ਫੋਰ ਗਦਾ ਮਾਸੇ ਕਤੇ ਕੇ ਬੋਰ ਦੇ ਮੀ ਸ਼ੋ ਕੇ ਤੇਰੇ ਮਾਸੇ ਕੇ ਤਕਾ ਇਹੁਨ ਤੇਰੀ ਨਾ ਕਮਦਾ ਲਾਵਤ ਕਾਇ ਚੀ ਸ਼ਾ ਬੋੜ ਮੇ ਗੇਨਸ ਤੇ ਨੇ ਉਮੀਦ ਮੇ ਕੋਰਨੀ ਮੀ ਹਾਈ ਸਾ ਬੰਗਾ ਰੇ ਗੇਨਸ ਹੁਣ ਲਾਵਤ ਇਹੁਨ ਤੇਰੀ ਨਾ ਕਮ ਦੇ ਕਮ ਅਣੇ ਕੈ ਸਮ ਵਰ ਰੀਤ ਲਾਵੇਂ ਹਿਮਣ ਆਲਦੀ ਬਦਲ ਕੋਲਾਂ।